0: ਚਿੰਤੀ ਰਵੇ ਸਗਲੀ ਸਖੀਆ ਮਹੱਤਰ ਰਵੇ ਘਰ ਆਂਗਣ ਬਿਮਾਰੀ ਜੋ ਨਾਮ ਨਾ ਹੋਵੇ ਖੁਸ਼ੀ ਅਸੂ ਭਰ ਜਾਵੇ ਦਾਮਨ ਸਭ ਜਣਾ ਸਵਸਥ ਰਵੇ ਔਰ ਸਤਰਕ ਰਹੇ ਉਹੀ ਹੈ ਮਾਨਸ ਗੁਰੂ ਪੈਗਾਮ
1: ਔਰ ਸਪਨਾ ਔਰ ਰਾਮ ਮਾਰੀ ਤਰਫ ਸੂ ਸਗਲੀ ਸਖੀਆ ਮੈਂ
0: ਰਾਮ ਰਾਮ।

0: ਛੱਡੇ ਜਾ ਸਮੇਂ ਬਦਲ ਜਾ ਬਾਣੀ ਰੇ ਸਮੇਂ ਬਦਲ ਜਾ ਬਾਣੀ
1: ਸਮੇਂ ਕਰਾ ਤੇ ਨਰਕੇ ਕਰ ਲਿਆ ਸਮੇਂ ਆਵਣੀ ਜਾਣੀ
0: ਸਮੇਂ ਤੇ ਪਿਆਰਾ

ਵੀ ਅਰੇ ਜਾਕੀ ਖੜੀ ਦੇਖਰੀ ਨਾਲ ਰਾਜਾ ਜਨ ਯਰ ਜਨੀ ਪੂਜਾ ਕਹਿ ਦਿਓ ਅਰਾ ਧਰੋ ਹੈ ਯਾਰ